ਨਵਰੀ ਸ਼ਿਗਾ ਨਵਰੀ ਰਜ ਖੁਸ਼ੀ ਨੇ ਗੋਲਡੀ ਨਮਦ ਸਰ ਮਨ ਮੰਦੀ ਨਵਰਾ ਦਿਸ ਤੋਂ ਬਵਰਾ ਤੁਸ ਵਤ ਦੇਵ ਬਾਈ ਹੁਣ ਤੇਰੀ ਬਾਨ ਬਾਸ ਤੂੰ ਨਵਰੀ ਸ਼ਿਗਾ ਨਵਰੀ ਰਜ ਖੁਸ਼ੀ ਨੇ ਗੋਲਡੀ ਨਮਦ ਸਰ ਮਨ ਮੰਦੀ ਨਵਰਾ ਦਿਸ ਤੋਂ ਬਵਰਾ ਤੁਸ ਵਤ ਦੇਵ ਬਾਈ ਹੁਣ ਤੇਰੀ ਬਾਨ